ਰੌਣਾ ਸਲਾਮ ਮਾਮੂ ਪਾਸ ਸਿੰਘ ਸ਼ੋ ਨਾਇਸਤਾ ਜਮਾ ਟੂ ਲਖਵਿੰਦ ਤੇ ਸਲਾਮ ਖਾਸ ਸਲਾਮ ਨਾਦਿਆ ਤਾ ਅਕਸਾ ਤਨਹਾ ਡੇਰਾ ਮਨਨਾ ਸਲਾਮ ਨਾ ਰੁਰਜਾਨਾ ਪਾਸ ਸਿੰਘ ਅਕਸਾਮ ਮਨਾਹਿਲ ਸੋਨੀਆ ਮਾਇਰਾ ਅਕਸਾ ਜਾਨੀ ਲਾਇਬਾ ਸਿਦਰਾ ਸ਼ਿਨੋ ਆਰਜੇ ਮਾਨੋ ਮੈਦਾ ਆਰਜੇ ਮਾਨੋ ਨਾਇਬ ਆਇਸ਼ਾ ਆਇਸ਼ਾ ਤੋ ਸਲਾਮ ਨੂਰ ਠੂ ਲਖਵਿੰਦੋ ਤੋ ਸਲਾਮ ਆਈ ਐਮ ਨਾਦਿਆ ਤੇਰਾ ਮਨਨਾ ਮਾ ਤੋ ਦੋ ਸੌਂਗ ਬਲੇ ਗਵੇ ਪਮਾ ਲਠੂ ਨਾ ਪਮਾ ਲੋਟੂ ਨਾ ਸ਼ਿੰਦੇ ਵਈ ਵਈ ਵਈ ਵਈ ਕਨਾ ਵਈ ਵਈ ਕਨਾ ਵਈ ਬਾਈ ਸਿਫਤ ਬਾ ਜ਼ਰੂਰ ਅਗਸਤੀ ਜ਼ਰੂਰ ਬਾ ਇਸਤੇਮਾਲ ਦਚਾ ਦ ਕਸਤਾ ਤੋਰਗਰ ਤਕਰਿਮ ਰੌੜੇ

ਆਇ ਲਾ ਤਾਜੀ ਤੇ ਯੋ ਫਾ ਹੋ ਗੇਮ ਸ਼ੋ ਬਲ ਖਾਂ ਮੰਗਵਾ ਮੰਗਵਾ ਦਾ ਸੋਦਾ ਸੀ ਗਰਸੂ ਬਖੈਰ ਨੋ ਬਖੈਰ ਰਾਲੇ ਡੇਰਾ ਮੰਦਨੇ ਜੀ ਅਬ ਸਮ ਖੂਬ ਰਾਜ਼ੀ ਦਾ ਦੁਮ ਰ ਇੰਤਜ਼ਾਰ ਖਜੀ ਖਬਸ ਇੰਤਜ਼ਾਰ ਕੀ ਗਣੀ ਖਤਮ ਮੈਂ ਆ ਚੁਕਾ ਹੂੰ ਨਾ ਵਿਜ਼ੇ ਬੇ ਇੰਤਹਾਈ ਮੈਂ ਬਿੰਦੇ ਹੱਡੀ ਰਜ਼ੀ ਤਮਨ ਲਬਲ